0: ਇਉਂ ਵਾਦੀ ਵਸੋਂ ਇੱਕ ਸਮੱਸਿਆ ਵਜੋਂ ਦੇਖੀ ਜਾ ਰਹੀ ਹੈ, ਪਰ ਜੇ ਇਸ ਦਾ ਸਹੀ ਪ੍ਰਬੰਧਨ ਕੀਤਾ ਜਾ ਸਕੇ ਤਾਂ ਇਹ ਇੱਕ ਵੱਡੀ ਤਾਕਤ ਅਤੇ ਵਿਕਾਸ ਦਾ ਸਾਧਨ ਬਣ ਸਕਦੀ ਹੈ। ਜਿਵੇਂ ਕਿ ਲੋਕਾਂ ਨੂੰ ਸਹੀ ਸਿੱਖਿਆ ਹੁਨਰ ਮੁਹੱਈਆ ਕਰਵਾ ਕੇ ਇਸ ਦਾ ਵੱਡੀ ਮਜ਼ਦੂਰ ਸ਼ਕਤੀ ਵਜੋਂ ਲਾਭ ਲਿਆ ਜਾ ਸਕਦਾ ਹੈ, ਅਤੇ ਇਸ ਦੇ ਨਾਲ ਹੀ ਉਦਯੋਗ, ਖੇਤੀਬਾੜੀ, ਨਿਰਮਾਣ ਅਤੇ ਸੇਵਾ ਖੇਤਰ ਵਿੱਚ ਵੀ ਬਹੁਤ ਵੱਡਾ ਵਿਕਾਸ ਦਰਜ ਕੀਤਾ ਜਾ ਸਕਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਵੱਧਦੀ ਵਸੋਂ ਵਿਸ਼ਵ ਪੱਧਰੀ ਸਮੱਸਿਆਵਾਂ ਪੈਦਾ ਕਰ ਰਹੀ ਹੈ, ਉੱਥੇ ਹੀ ਵੱਧਦੀ ਵਸੋਂ ਇੱਕ ਵੱਡਾ ਖਪਤਕਾਰ ਬਾਜ਼ਾਰ, ਨੌਜਵਾਨੀ ਦੀ ਤਾਕਤ ਆਦਿ ਰਾਹੀਂ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਵੀ ਪਾ ਰਹੀ ਹੈ। ਵੱਧਦੀ ਵਸੋਂ ਤੋਂ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਪੱਧਰੀ ਆਰਥਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਅੱਗੇ ਆ ਕੇ ਵਿਸ਼ਵ ਵਿਆਪੀ ਨੀਤੀਆਂ ਨੂੰ ਉਲੀਕਣ ਦੀ ਵੱਡੀ ਲੋੜ ਹੈ, ਅਤੇ ਉੱਥੇ ਹੀ ਨੀਤੀਆਂ ਨੂੰ ਉਸਾਰੂ ਢੰਗ ਨਾਲ ਲਾਗੂ ਕਰਵਾਉਣ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ। ਸਮਾਜਿਕ ਸੰਸਥਾਵਾਂ ਵੀ ਵੱਧਦੀ ਵਸੋਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਹਨ, ਜਿਵੇਂ ਕਿ ਸਮਾਜ ਵਿੱਚ ਜਾਗਰੂਕਤਾ, ਸਿੱਖਿਆ ਦਾ ਵਿਸਤਾਰ ਅਤੇ ਲਿੰਗਕ ਸਮਾਨਤਾ ਦੇ ਪ੍ਰਚਾਰ ਰਾਹੀਂ ਵੱਧਦੀ ਵਸੋਂ ਨਾਲ ਨਜਿੱਠਿਆ ਜਾ ਸਕਦਾ ਹੈ। ਸੋ ਇਸ ਤਰੀਕੇ ਯੋਜਨਾਬੱਧ ਪ੍ਰਬੰਧਨ ਰਾਹੀਂ ਵੱਧਦੀ ਵਸੋਂ ਦੀ ਚੁਣੌਤੀ ਨੂੰ ਇੱਕ ਵੱਡੀ ਤਾਕਤ ਵਿੱਚ ਬਦਲਿਆ ਜਾ ਸਕਦਾ ਹੈ।
1: ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਵੱਧਦੀ ਵਸੋਂ ਅਤੇ ਚੁਣੌਤੀਆਂ। ਵਾਰਤਾਕਾਰ ਸਨ ਡਾਕਟਰ ਕਰਮਪਾਲ ਸਿੰਘ। ਤੇ ਆਓ ਹੁਣ ਸੁਣਦੇ ਹਾਂ ਪੂਰਨ ਚੰਦ ਵਡਾਲੀ ਤੇ ਸਾਥੀਆਂ ਦੀ ਆਵਾਜ਼ ਵਿੱਚ ਇਹ ਸੁਫੀਆਨਾ ਕਲਾਮ।